0: ਨੂੰ ਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਸੁਰ ਨਮਾ ਦੋ ਵਗਤ
1: ਅੱਲਾਹੁ ਅਕਬਰ ਅੱਲਾਹ

0: ਮਿਹਾਰ ਕਡੇ ਮਿਵਣੀ ਫਸ ਕਡੇ ਨਵਾਰ ਮਿਨਟ ਹਿੰਗਾ ਫਜੀਲਾ ਕਿ ਫਰਾਤ ਨਿ ਫਵਾ ਮਿਸਟ ਮਿ ਖਿਆਲ ਦੇਨੀ ਹਾਇ ਸਮਾ ਕੀ ਨੇ ਹਾਲ ਹਾਲ ਹਮ ਬਰਾਬਰ ਇੰਗੇ ਜਹਾ ਲਦੀ ਬਲ ਇਸ ਕਦਰ ਮੀ ਲਵ ਅਡਵ ਹਾ ਹੁਰੀ ਹਾ ਕੁ ਦਿਨ ਆਸ਼ ਕੇ ਫਰਾਤੁਂ ਆਸਵਾ ਮਿਸਜ ਮਿ ਖਿਆਲ ਦੇਨੀ ਇੰਗੇ ਹਾਇ ਸਮਾ ਕੀ ਨੇ ਹਾਲ ਆਸ਼ ਜਹਾ ਲਦੀ ਬਲ ਛਲੋ ਇੱਕ ਬਾਰ ਲਵ ਮੀਤਾ ਬੀਚ ਗਤੀ ਬਿ ਕੁ ਦਿਨ ਹਾ ਸਖੋਲਾਣੀ ਓਕੇ ਅਹਿਮ ਵੀ ਮੀ ਦੇ ਲਵ ਜਹਾ ਦੇਨ ਇੰਗੇ ਮੀ ਦੇ ਲਵ ਆਇ ਕੀ ਗਮੀ ਗੜੀ ਕਾ ਕੁਰੀ ਮਿਗੇ ਦੇ ਟੀ ਟਾਈਮ ਰਿਕੁਐਸਟ ਮਿ ਸ਼ੋ ਨਿ ਮਾ ਲਫ ਮਿ ਵਕਿ ਵੇਲਨੀ ਐਮੇ ਆਇ ਹੁੰ ਤੇਰੀ ਨ ਵਰੰ ਉਫਾ ਵੇਰੀ ਵਰ ਬਾਜ ਵੇ ਰੇਖੰ ਇਦੇ ਅਦੇ ਹਮ ਹਮ ਦਿਵੇ ਐਫ ਐਮ ਕੇ ਕੁਰੀਅੰ ਹੁਰੀ ਪ੍ਰੋਗਰਾਮ ਤਕ ਦਵਤੇ ਮੁ ਮਿ ਵਕਿ ਵੇਲਨੀ ਵਰ ਬਾਜ ਵੇਰੀ ਵਰੰ ਉਫਾ ਵੇਰੀ ਦੁਆ ਖੰ ਇਦੇ ਵਸਤਾ ਹਮਦੇਕੁਮ
1: ਨੋ ਦਿਹ ਐਕ ਐਮ ਮੈਗਾਹਰਟਸ ਦਿਵੇ ਐਫ ਐਮ

ਪਿਤਾ ਰੋਹਨ ਮਿਲਵੇ ਕੇ ਮਸ਼ਹੂਰ ਲਵਕਿਉਂ ਤੇਰਿਆ ਮੁਹੰਮਦ ਫਰਹਾਦ ਫਾਰੇ ਕਵਾ ਕੋਕਿਨ ਕਿਆਦੀ ਫਵਾ ਵਰੰਗ ਅਸਰਗਦ ਦਿਵੇ ਲਵੇ ਇਬ੍ਰਾਹਿਮ ਹਮਦੀ ਕੇ ਓਰਿਜਿਨਲ ਕਲਾਸਿਕ ਲਵਾ ਮੁਹੰਮਦ ਫਰਹਾਦ ਕਿਆਦੀ ਫਵਨੀ ਏਨਾਗੇ ਅਮਿਲ ਮਡੁਮੈਤਿ ਆਦਿ ਅਸਰਗਦ ਅਡੋ ತಿಹಂದಾಣ ಆಲ್ಬಮ್ ಸೀರೀಸ್ ಗೆ ತೆರೆ ನೆರುನು ಮಿ ಲವಯಂ ಆಮುಂಗೆ ಬೊಟ್ ತರ್ಹೀಪೆಲ್ಲಿವಿ ಆ ಚೀಲ್ತವ್ಗೆ ಕಂಫತ ಮಿ ಲವ ಅಲುಂ ಫೋರ್ ಕೊದ್ದಿನುಮುಗ ಬೊಡು ತವರೆಂಗದಾ ಕುರಿ

0: ਦੀ ਰਹੀ ਐਫ ਐਮ ਨੂੰ ਦੀ ਹੈ 1 ਮੈਗਾਹਰਟਸ। ਦਿਵੇ ਹੀ ਐਫ ਐਮ ਦਿਵੇ ਹੀ ਨਾਇਕ ਨੂੰ ਦੀ ਹੈ 1 ਮੈਗਾਹਰਟਸ।
1: ਅਲੀਨੂਰ